ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ ਟੰਗੇ ਰਹਿੰਦੇ ਕਿਲਿਆਂ ਦੇ ਨਾਲ ਪਰਾਂਦੇ ਜਿਨ੍ਹਾਂ ਦੇ ਰਾਤੀ ਯਾਰ ਵਿਛੜੇ ਗੁਰਦਾਸ ਮਾਨ ਕੀ ਬਹੁਤ ਹੀ ਪਿਆਰੀ ਆਵਾਜ਼ ਹਮ ਸਭ ਕੀ ਮਨਪਸੰਦ ਆਵਾਜ਼ ਮੈਂ ਇਹ ਬਹੁਤ ਹੀ ਪਿਆਰਾ ਸਾ ਗੀਤ ਆ ਜਿਸੇ ਆਪਨੇ ਸੁਣਾ 103.2 FM ਪੇ ਔਰ www.sunriseradio.fm ਪੇ ਆਪ ਸੁਣ ਰਹੇ ਹੈ ਪੂਰੀ ਦੁਨੀਆ ਮੈਂ ਬੜ੍ਹਤੇ ਹੈ ਪ੍ਰੋਗਰਾਮ ਕੋ ਆਗੇ ਬੜਾਤੇ ਹੈ ਔਰ ਡੈਡੀਕੇਸ਼ਨ ਕਾ ਸਿਲਸਿਲਾ ਜਾਰੀ ਰੱਖਤੇ ਹੈ ਹਮਾਰੇ ਪਿਆਰੇ ਸੇ ਹਮਾਰੇ ਛੋਟੇ ਭਾਈ ਬਹੁਤ ਹੀ ਹਰ ਦਿਲ ਅਜ਼ੀਜ਼ ਔਰ ਹਰ ਦਿਲ ਕੋ ਮੋਹ ਲੈਣੇ ਵਾਲੇ ਰੁਖਸਾਰ ਭਾਈ ਜੀ ਹਾਂ ਜੀ ਆਪਸੇ ਬਾਤ ਹੋਈ ਬਹੁਤ ਅੱਛਾ ਲਗਾ ਹਮੇਸ਼ਾ ਕੀ ਤਰ੍ਹਾਂ ਬਹੁਤ ਹੀ ਪਿਆਰ ਮੁਹੱਬਤ ਕੇ ਸਾਥ ਆਪਣੇ ਤਮਾਮ ਦੋਸਤੋਂ ਕੋ ਸਨਰਾਈਜ਼ ਕੀ ਤਮਾਮ ਟੀਮ ਕੋ हम सबको बहुत इज्जत बहुत एहतराम देते हैं बहुत प्यार और मोहब्बत के साथ सभी के लिए ढेरों दिल की गहराइयों से आप दुआएं भी देते हैं बहुत अच्छा लगता है हमेशा आपसे बात करना आज भी आपने सभी को दुआएं दी हैं और सभी को अस्सलाम वालेकुम कहा है जुमा की मुबारकबाद दी है ख़ासतौर पर अपने तमाम दोस्तों को जिनमें शामिल हैं महबूब इलाही हैं फरियाज खान हैं आमिर शहजाद हैं हीरा खान जी हैं तारिक जुल्फी हैं सफ़ीउल्ला खान हैं तारिक भट्ट हैं मुदस्सर कियानी हैं आपके चैंपियन आपके दोस्त परवेज़ खान हैं काशिफ भाई हैं कामरान भाई हैं शकील भाई हैं